0: ਮਿੱਟੀ ਦਾ ਖਿਲੋਣਾ ਬਣਾਉਣਾ ਸ਼ਹਿਦ ਦਾ ਉਤਪਾਦਨ ਹੈ, ਮਿੱਟੀ ਦਾ ਬਰਤਨ ਜਿਵੇਂ ਕਿ ਆਪਾਂ ਪਹਿਲਾਂ ਬਾਤ ਹੀ ਕਰੀ, ਔਰ ਬਾਂਸ ਦਾ ਉਤਪਾਦ ਹੈ, ਇਹ ਸਭ ਯਾਰ ਮਾਇਨੀ ਆਇਆ ਕਰੇ
1: ਇਹਦੇ ਸਾਥ ਸਾਥ ਆਪਾਂ ਕੱਪੜਾ ਪਰ ਕਢਾਈ ਕਰ ਸਕਾਂ, ਚਟਾਈ ਬਣਾ ਸਕਾਂ, ਗਲੀ ਚਾ ਬਣਾ ਸਕਾਂ, ਬਈ ਛੋਟੀ ਛੋਟੀ ਜੀ ਕੀ ਬੇ ਰੱਸੀਆਂ ਆਵੇ ਨੇ ਮਿਸੂ ਰਮਾ ਬਹਿਨ ਗਲੀ ਚਾ ਵੀ ਹੈ ਜਿਕਾ ਇਤਾ ਚੋਖਾ ਮਣੇ ਹੈ, ਘਰੇ ਬੈਠਾ ਅਗਰਬੱਤੀ ਬਣਾ ਸਕਾਂ, ਮੋਮਬੱਤੀ ਬਣਾ ਸਕਾਂ, ਔਰ ਇਸਾ ਕਈ ਉਦਯੋਗ ਹੈ ਜਿਕਾ ਆਪਾਂ ਘਰੇ ਬੈਠਾ ਕਰ ਸਕਾਂ ਹਾਂ, ਔਰ ਆਪਣੀ ਆਏ ਦੇ ਮਾਇਨੇ ਵਿਰਧੀ ਕਰ ਸਕਾਂ ਹਾਂ।
0: ਬਿਲਕੁਲ ਖੁਸ਼ਬੂ, ਔਰ ਦੇਖੋ ਬਹਿਣਾ ਇਨ ਸਾਰੂ ਅਗਰ ਥੇ ਆਪਰੋ ਜਿਕੋ ਉਤਪਾਦ ਹੈ ਜਾਂ ਥਾਣਾ ਹਾਥਰੀ ਜੀ ਕੀ ਕਲਾ ਹੈ ਬਿਨ ਔਰ ਵੀ ਨਿਖਾਰ ਔਰ ਆਗੇ ਲਾਉਣਾ ਚਾਹੋ ਹੋ, ਤੋ ਅੱਜ ਵੀ ਆਪਣੇ ਕਈ ਸਰਕਾਰੀ ਯੋਜਨਾਵਾਂ ਹੈ ਜਿਕੀ ਆਪਣੇ ਪ੍ਰਸ਼ਿਕਸ਼ਣ ਵੀ ਦੇਵੇ ਔਰ ਆਪਣੇ ਸਾਧਨ ਵੀ ਉਪਲਬਧ ਕਰਾਵੇ। ਇਨਦੇ ਇਲਾਵਾ ਅਗਰ ਘਰੇ ਮਾਇਨੇ ਵੀ ਆਪਾਂ ਕੋਈ ਆਪਣਾ ਚੀਜ਼ ਬਣਾ ਰਿਹਾ ਹਾਂ, ਤੋ ਤਕਨੀਕੀ ਸਹਾਇਤਾ ਰਸੂ ਆਪਾਂ ਨੇ ਕਈ ਕਈ ਤਰ੍ਹਾਂ ਦਾ ਸਹਿਯੋਗ ਵੀ ਮਿਲ ਜਾਇਆ ਕਰੇ, ਔਰ ਸਾਗੇ ਸਾਗੇ ਸਰਕਾਰੀ ਕਈ ਯੋਜਨਾਵਾਂ ਸੂ ਸਬਸਿਡੀ ਵੀ ਆਪਾਂ ਨੇ ਮਿਲੇ ਤਾਂ ਕਿ ਆਪਾਂ ਆਪਣਾ ਕੁਟੀਰ ਉਦਯੋਗ ਅੱਗੇ
1: ਵਧਾ ਸਕਾਂ। ਤੋ ਇਨ ਜਾਣਕਾਰੀ ਦੇ ਸਾਥੇ ਬਹਿਣਾ ਨੇ ਸੁਣਾਵਾ ਇੱਕ ਚੋਖੋ ਸੋ ਕੀ ਤੜਕੋ
0: ਜ਼ਰੂਰ।